0: ਤੁਸੀਂ ਸੁਣੋਗੇ ਇੱਕ ਕਹਾਣੀ। ਕਹਾਣੀਕਾਰ ਹੋਣਗੇ ਉਮੰਗ ਸਰੀਨ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਸਤਕਾਰ ਮਾਨਵਤਾ ਦਾ ਸਭ ਤੋਂ ਵੱਡਾ ਗਹਿਣਾ ਹੈ। ਸਮਾਜ ਵਿੱਚ ਸੁਚੱਜੇ ਢੰਗ ਨਾਲ ਜਿਉਣ ਅਤੇ ਇੱਕ ਚੰਗਾ ਮਨੁੱਖ ਬਣਨ ਲਈ ਦੂਜਿਆਂ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ। ਸਤਕਾਰ ਇੱਕ ਅਜਿਹੀ ਭਾਵਨਾ ਹੈ ਜੋ ਦਿਲ ਤੋਂ ਉਪਜਦੀ ਹੈ ਅਤੇ ਸਾਡੇ ਬੋਲਾਂ, ਵਿਵਹਾਰ ਅਤੇ ਅਮਲਾਂ ਰਾਹੀਂ ਪ੍ਰਗਟ ਹੁੰਦੀ ਹੈ। ਗੁਰਬਾਣੀ ਵਿੱਚ ਵੀ ਨਿਮਰਤਾ ਅਤੇ ਦੂਜਿਆਂ ਦੇ ਆਦਰ ਮਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਜਦੋਂ ਅਸੀਂ ਦੂਜਿਆਂ ਨੂੰ ਇੱਜ਼ਤ ਦਿੰਦੇ ਹਾਂ ਤਾਂ ਬਦਲੇ ਵਿੱਚ ਸਾਨੂੰ ਵੀ ਸਤਕਾਰ ਮਿਲਦਾ ਹੈ। ਦੂਜਿਆਂ ਦਾ ਸਤਕਾਰ ਕਰਨ ਦਾ ਅਰਥ ਸਿਰਫ ਵੱਡਿਆਂ ਦੇ ਪੈਰੀ ਹੱਥ ਲਾਉਣਾ ਜਾਂ ਝੁਕਣਾ ਨਹੀਂ, ਸਗੋਂ ਹਰ ਇਨਸਾਨ ਦੀ ਸ਼ਖਸੀਅਤ, ਉਸ ਦੇ ਵਿਚਾਰਾਂ, ਧਰਮ, ਜਾਤ ਅਤੇ ਭਾਵਨਾਵਾਂ ਦੀ ਕਦਰ ਕਰਨਾ ਹੈ। ਸਮਾਜ ਵਿੱਚ ਕੋਈ ਵੀ ਵਿਅਕਤੀ ਅਮੀਰ ਹੋਵੇ ਜਾਂ ਗਰੀਬ, ਛੋਟਾ ਹੋਵੇ ਜਾਂ ਵੱਡਾ, ਹਰ ਕੋਈ ਇੱਜ਼ਤ ਦਾ ਹੱਕਦਾਰ ਹੈ। ਸਾਡੇ ਜੀਵਨ ਵਿੱਚ ਪਹਿਲਾ ਸਤਕਾਰ ਸਾਡੇ ਮਾਤਾ ਪਿਤਾ ਅਤੇ ਅਧਿਆਪਕਾਂ ਦਾ ਹੁੰਦਾ ਹੈ, ਜੋ ਸਾਨੂੰ ਸਹੀ ਰਾਹ ਦਿਖਾਉਂਦੇ ਨੇ। ਆਪਣੇ ਤੋਂ ਛੋਟਿਆਂ ਦਾ ਆਦਰ ਕਰਨ ਦਾ ਮਤਲਬ ਉਹਨਾਂ ਨਾਲ ਪਿਆਰ, ਹਮਦਰਦੀ ਅਤੇ ਨਿਮਰਤਾ ਨਾਲ ਪੇਸ਼ ਆਉਣਾ ਹੈ। ਇੱਕ ਅਰੋਗ ਅਤੇ ਸਭਿਅਕ ਸਮਾਜ ਲਈ ਔਰਤਾਂ ਦਾ ਸਤਕਾਰ ਕਰਨਾ ਅਤਿਅੰਤ ਜ਼ਰੂਰੀ ਹੈ। ਹੁਣ ਸਵਾਲ ਇਹ ਹੈ ਕਿ ਦੂਜਿਆਂ ਦਾ ਸਤਕਾਰ ਕਿਵੇਂ ਕਰੀਏ। ਦੂਜਿਆਂ ਦਾ ਆਦਰ ਮਾਨ ਕਰਨ ਲਈ ਸਾਨੂੰ ਆਪਣੇ ਅੰਦਰ ਕੁਝ ਚੰਗੇ ਗੁਣ ਪੈਦਾ ਕਰਨੇ ਪੈਂਦੇ ਨੇ। ਹਮੇਸ਼ਾ ਮਿੱਠੀ ਬੋਲੀ ਬੋਲੋ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਅਰਥਾਤ ਮਿਠਾਸ ਅਤੇ ਨਿਮਰਤਾ ਹੀ ਸਾਰੇ ਗੁਣਾਂ ਦਾ ਨਿਚੋੜ ਏ। ਜੇਕਰ ਕਿਸੇ ਵਿਅਕਤੀ ਦੀ ਰਾਏ ਸਾਡੇ ਤੋਂ ਵੱਖਰੀ ਏ ਤਾਂ ਵੀ ਉਸ ਦੀ ਗੱਲ ਧਿਆਨ ਨਾਲ ਸੁਣਨਾ ਅਤੇ ਉਸ ਦਾ ਵਿਰੋਧ ਬਿਨਾਂ ਗੁੱਸੇ ਤੋਂ ਕਰਨਾ ਸਤਕਾਰ ਦੀ ਨਿਸ਼ਾਨੀ ਏ। ਜਾਤ ਪਾਤ, ਰੰਗ ਰੂਪ ਜਾਂ ਆਰਥਿਕ ਸਥਿਤੀ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਜਦੋਂ ਅਸੀਂ ਦੂਜਿਆਂ ਦੀ ਕਦਰ ਕਰਦੇ ਹਾਂ ਤਾਂ ਸਮਾਜ ਵਿੱਚ ਪ੍ਰੇਮ ਅਤੇ ਭਾਈਚਾਰਾ ਵੱਧਦਾ ਏ, ਆਪਸੀ ਰਿਸ਼ਤਿਆਂ ਵਿੱਚ ਮਜ਼ਬੂਤੀ ਆਉਂਦੀ ਏ, ਪਰਿਵਾਰ ਅਤੇ ਸਮਾਜ ਵਿੱਚ ਲੜਾਈ ਝਗੜੇ ਖਤਮ ਹੁੰਦੇ ਨੇ ਅਤੇ ਰਿਸ਼ਤੇ ਸੁਖਾਵੇਂ ਬਣਦੇ ਨੇ। ਦੂਜਿਆਂ ਨੂੰ ਇੱਜ਼ਤ ਦੇਣ ਨਾਲ ਮਨ ਨੂੰ ਖੁਸ਼ੀ ਅਤੇ ਸ਼ਾਂਤੀ ਮਿਲਦੀ ਏ। ਜੋ ਵਿਅਕਤੀ ਦੂਜਿਆਂ ਦਾ ਆਦਰ ਕਰਦਾ ਏ, ਲੋਕ ਉਸ ਨੂੰ ਪਸੰਦ ਕਰਦੇ ਨੇ ਅਤੇ ਸਮਾਜ ਵਿੱਚ ਉਸ ਦਾ ਮਾਨ ਸਤਕਾਰ ਆਪੇ ਵੱਧ ਜਾਂਦਾ ਏ। ਇਸ ਦੇ ਨਾਲ ਤੁਹਾਡੀ ਸ਼ਖਸੀਅਤ ਦਾ ਵੀ ਵਿਕਾਸ ਹੁੰਦਾ ਏ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਦੂਜਿਆਂ ਦਾ ਸਤਕਾਰ ਕਰਨਾ ਇੱਕ ਚੰਗੇ ਸਮਾਜ ਦੀ ਨੀਂਹ ਏ। ਸਤਕਾਰ ਮੰਗਣ ਨਾਲ ਨਹੀਂ ਮਿਲਦਾ, ਸਗੋਂ ਦੇਣ ਨਾਲ ਮਿਲਦਾ ਏ। ਜੇਕਰ ਅਸੀਂ ਚਾਹੁੰਦੇ ਹਾਂ ਕਿ ਦੁਨੀਆ ਸਾਡੀ ਇੱਜ਼ਤ ਕਰੇ ਤਾਂ ਸਾਨੂੰ ਪਹਿਲਾਂ ਦੂਜਿਆਂ ਦਾ ਆਦਰ ਮਾਣ ਕਰਨਾ ਸਿੱਖਣਾ ਪਵੇਗਾ। ਸਾਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਹਰ ਮਨੁੱਖ ਦਾ ਸਤਕਾਰ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਏ, ਤਾਂ ਜੋ ਇੱਕ ਖੂਬਸੂਰਤ ਅਤੇ ਸ਼ਾਂਤਮਈ ਸਮਾਜ ਦੀ ਸਿਰਜਣਾ ਹੋ ਸਕੇ। ਇਹ ਸਨ ਦੂਜਿਆਂ ਦਾ ਸਤਕਾਰ ਬਾਰੇ ਕੁਝ ਗੱਲਾਂ। ਆਓ ਹੁਣ ਸੁਣਦੇ ਹਾਂ ਉਮੰਗ ਸਰੀਨ ਤੋਂ ਕਹਾਣੀ, ਜਿਸ ਦਾ ਸਿਰਲੇਖ ਹੈ ਬੇਈਮਾਨੀ।
1: ਦਿਨ ਦੇ 11 ਵਜੇ ਸੀ, ਓਦਾਂ ਹੀ ਜਿਵੇਂ ਰੋਜ਼ ਵੱਜਦੇ ਨੇ। ਬਾਜ਼ਾਰ ਵਿੱਚ ਕੰਮ ਕਾਜ ਦੀ ਸ਼ੁਰੂਆਤ ਹੋਣ ਲੱਗ ਗਈ ਸੀਗੀ, ਜਿਵੇਂ ਰੋਜ਼ ਹੁੰਦੀ ਹੈ। ਕੁਝ ਦੁਕਾਨਾਂ ਜਿਵੇਂ ਚਾਹ, ਸਮੋਸੇ, ਕਚੌਰੀ ਦੀਆਂ ਸਵੇਰੇ 7 ਵਜੇ ਤੋਂ ਖੁੱਲ੍ਹ ਗਈਆਂ, ਕੁਝ ਹੋਰ ਖੁੱਲ੍ਹਦੀਆਂ ਪਈਆਂ ਸੀ। ਗੁਰਬਚਨ ਆਪਣੀ ਦੁਕਾਨ 11 ਵਜੇ ਖੁੱਲ੍ਹਦਾ ਸੀ। ਇਸ ਵੇਲੇ ਉਹ ਦੁਕਾਨ 'ਤੇ ਬਹਿ ਕੇ ਚਾਹ ਦੀਆਂ ਚੁਸਕੀਆਂ ਲੈਂਦਾ ਪਿਆ ਸੀ ਅਤੇ ਨਾਲ ਨਾਲ ਆਪਣੇ ਬਹੀ ਖਾਤੇ 'ਚ ਹਿਸਾਬ ਵੀ ਦੇਖਦਾ ਜਾ ਰਿਹਾ ਸੀ। ਸੀਮੈਂਟ ਦੇ ਬੋਰੇ ਮੁੱਕਣ ਵਾਲੇ ਨੇ, ਉਹਨਾਂ ਦਾ ਔਡਰ ਦੇਣਾ ਹੋਏਗਾ। ਬਜਰੀ 'ਤੇ ਕਾਫੀ ਪਈ ਹੈ, ਇੱਟਾਂ 'ਤੇ ਪਿਛਲੇ ਹਫ਼ਤੇ ਆਈਆਂ ਸੀ, ਵਗੈਰਾ ਵਗੈਰਾ। ਪਿੰਡ ਵਿੱਚ ਅੱਜ ਕੱਲ੍ਹ ਬੜੇ ਵਧੀਆ ਪੱਕੇ ਮਕਾਨ ਬਣ ਰਹੇ ਸੀਗੇ, ਕੰਮ ਚੌਖਾ ਚੱਲਦਾ ਪਿਆ ਸੀਗਾ। ਆਪਣੇ ਕੰਮ ਲਈ ਗੁਰਬਚਨ ਪੂਰਾ ਖਰਾ ਸੀ, ਪੂਰੀ ਇਮਾਨਦਾਰੀ ਨਾਲ ਮਾਲ ਵੇਚਦਾ। ਉਹਦੀ ਵੱਡੀ ਸਾਖ, ਵੱਡੀ ਇੱਜ਼ਤ ਸੀਗੀ ਪਿੰਡ ਵਿੱਚ। ਉਸ ਦੀ ਦੁਕਾਨ ਤੋਂ ਇੱਟਾਂ, ਸੀਮੈਂਟ ਜਾਂਦੇ ਅਤੇ ਪਿੰਡ ਵਾਲਿਆਂ ਦੇ ਘਰ ਬਣਾਉਣ ਨੂੰ ਕੰਮ ਆਉਂਦੇ। ਜਿਹਦਾ ਕੱਚਾ ਮਕਾਨ ਸੀ ਉਹ ਪੱਕਾ ਕਰਵਾਉਂਦਾ ਪਿਆ ਸੀਗਾ ਅਤੇ ਜਿਹਦਾ ਇੱਕ ਮੰਜ਼ਿਲ ਅਤੇ ਹੋਰ ਮੰਜ਼ਿਲ ਪਵਾਉਂਦਾ ਪਿਆ ਸੀ। ਗੁਰਬਚਨ ਵੀਰ ਜੀ, ਵਾਹ ਸੁਣ ਕੇ ਸਿਰ ਚੁੱਕਿਆ ਅਤੇ ਵੇਖਿਆ ਮੋਹਨ ਖੜਿਆ ਸੀਗਾ। ਕਹਿਣ ਲੱਗਾ, ਵੱਡੀ ਕੋਠੀ ਵਾਲਿਆਂ ਨੇ ਸਮਾਨ ਮੰਗਾਇਆ ਏ, 3 ਬੋਰੀ ਸੀਮੈਂਟ, ਬਜਰੀ, ਇੱਟਾਂ, ਸਭ ਕੁਝ, ਪੂਰੀ ਪੂਰੀ ਕੰਧ ਬੰਨੀ ਹੈ ਜੀ। ਇਹ ਲਓ ਸਮਾਨ ਦੀ ਲਿਸਟ ਫੜੋ। ਬੋਹਣੀ ਦਾ ਗਾਹਕ ਨਾ ਸਾਰਿਆਂ ਨੂੰ ਬੜਾ ਚੰਗਾ ਲੱਗਦਾ ਹੈ, ਪਰ ਅੱਜ ਦੀ ਬੋਹਣੀ ਦੀ ਗੁਰਬਚਨ ਨੂੰ ਜ਼ਰਾ ਵੀ ਖੁਸ਼ੀ ਨਹੀਂ ਸੀਗੀ। ਮੋਹਨ ਵੱਡੀ ਕੋਠੀ ਵਾਲਿਆਂ ਦਾ ਨੌਕਰ ਸੀਗਾ। ਵੱਡੀ ਕੋਠੀ ਪਿੰਡ ਵਿੱਚ ਬੰਨਣ ਵਾਲਾ ਪਹਿਲਾ ਵੱਡਾ ਘਰ ਸੀ, ਜਿਹਦੇ ਵਿੱਚ 6 ਕਮਰੇ ਸਨ, ਇੱਕ ਖੁੱਲ੍ਹਾ ਜਿਹਾ ਵਿਹੜਾ ਸੀਗਾ, ਘਰ ਦੇ ਬਾਹਰ ਬੜਾ ਵੱਡਾ ਜਿਹਾ ਲੋਹੇ ਦਾ ਗੇਟ ਸੀਗਾ। ਅੱਜ ਪਿੰਡ ਵਿੱਚ ਉਸ ਤੋਂ ਵੀ ਵੱਡੇ ਵੱਡੇ ਮਕਾਨ ਬਣ ਗਏ ਨੇ, ਪਰ ਵੱਡੀ ਕੋਠੀ ਕਹਾਣ ਵਾਲਾ ਇੱਕੋ ਹੀ ਘਰ ਸੀ। ਇਹ ਘਰ ਉਹਦੇ ਦੋਸਤ ਦਾ

0: भूल गए?
1: जाने मेरा नाम।
0: अच्छा?
1: चोरी मेरा काम।
2: तो दोस्तों, ये थी हमारी आज की फिल्म एक दूजे के लिए। हम फिर मिलेंगे, तब तक के लिए खुद का ख्याल रखिए और अपनी दोस्त राखी बैनर्जी को अनुमति दीजिए, लेकिन 3 बजे फिर से मिलना नहीं भूलिएगा मैटनी मेलोडीज में।
0: बेशरम
1: सत्यम शिवम सुंदरम, सत्यम शिवम सुंदरम, सत्यम शिवम सुंदरम, मेरे जीवन साथी प्यार किए जा।
2: श्रोताओ, अभी आप सुन रहे थे कार्यक्रम एक ही फिल्म से, यह आकाशवाणी दिल्ली का इंद्रप्रस्थ चैनल है। आइए सुनते हैं समाचार।
3: नमस्कार, ये आकाशवाणी है। खबरां दे इस बुलेटिन नाल मैं चंचल शर्मा। पहला बुलेटिन दीआं खास खबरां। प्रधानमंत्री नरेंद्र मोदी अपने 3 दिनां दे दौरे दे तीजे ते आखरी गेड विच अज न्यूजीलैंड पहुंचणगे। महाराष्ट्र सरकार ने सूबे लई 160 सिविल जाबते दा खरड़ा तैयार करन लई 7 मैंबरी कमेटी दे गठन दा ऐलान कीता। पंजाब विच विशेष तीबर सोध SIR प्रक्रिया लई सूबे भर दे सारे पोलिंग बूथां ते कल तों 2 दिनां विशेष कैंप लगाया जावेगा। मौसम विभाग वालों अज उत्तराखंड विच भारी मीह लई अलर्ट जारी। अगले 3 तों 4 दिनां विच हरियाणा, चंडीगढ़, हिमाचल प्रदेश ते दिल्ली विच भी भारी मीह पैण दी पेशेनगोई। अते भारतीय महिला क्रिकेट टीम अज लंडन विच मेजबान इंग्लैंड खिलाफ दुपहर बाद 3:30 बजे इतिहासक इको एक टेस्ट मैच खेडेगी। प्रधानमंत्री नरेंद्र मोदी ने आस्ट्रेलिया दा अपना इतिहासक अते महत्वपूर्ण सरकारी दौरा अधिकारित तौर ते मुकम्मल कर लिया। इस दौरे ने भारत आस्ट्रेलिया व्यापक रणनीतिक भाईवाली लई एक नवी दिशा अते भविख लई एक मजबूत बुनियाद प्रदान कीती है। इस दौरे दौरान दोवां मुल्कां विचकार कूटनीतिक, आर्थिक ते सुरक्षा संबंध नवीं उचाईयां ते पहुंचे ने। इस दौरे की शुरुआत भारत आस्ट्रेलिया CEO फोरम नाल हुई, जिथे व्यापारक आगुआं ने साल 2022 दे आर्थिक सहयोग ते व्यापार समझौते नाल दुवल्ले व्यापार च होए 55% दे वाधे दा स्वागत कीता। इस गति नूं अगे वधाउण लई प्रधानमंत्री मोदी ते आस्ट्रेलिया दे प्रधानमंत्री एंथनी अल्बनीज व्यापक आर्थिक सहयोग समझौते ते गलबात विच तेजी लाउण लई सहमत होए। दोवां मुल्कां ने साफ सुथरे ऊर्जा खेतर च इक इतिहासक मील पत्थर हासिल कीता। भारत नूं आस्ट्रेलिया तों यूरेनियम दी लंबे समें दी सप्लाई नूं यकीनी बनाउण लई प्रशासकी प्रबंधां नूं अंतम रूप दित्ता गया। इक आजाद ते मुक्त हिंद प्रशांत खेतर लई दोवां मुल्कां ने रख्या ते सुरक्षा सहयोग ते इक सांझा ऐलाननामा अते समुंदरी सुरक्षा सहयोग लई इक ढांचा बनाया। इस दौरे दा सब तों प्रभावशाली जनसंपर्क प्रोग्राम मेलबोर्न दे मार्वल स्टेडियम विखे आयोजित मेलबोर्न मीट्स मोदी प्रवासी भारतीय सम्मेलन रहा, जिस विच करीब 25,000 लोगों ने शिरकत की। प्रधानमंत्री मोदी ने भारतीय मूल के करीब 10 लाख आस्ट्रेलियाई लोगों दोवां मुल्कां दरमियान एक जीवंत पुल दस्या। प्रधानमंत्री एंथनी अल्बनीज ने भी भारतीय भाईचारे की शलाघा करदिया कहा कि बहुत सभ्याचारक ताकत आस्ट्रेलिया की खुशहाली विच महत्वपूर्ण योगदान पा रही है। यह दौरा प्रसिद्ध मेलबोर्न क्रिकेट ग्राउंड विखे खेड कूटनीति के एक इतिहासक प्रोग्राम के नाल खत्म होया। दोवां नेतावां ने भारत आस्ट्रेलिया खेड सहयोग ढांचा जारी किया, जो खेड विज्ञान ते खेड बुनियादी ढांचे के खेतरां च सहयोग नूं नवीं गति देवेगा। यह पहलकदमी अजिहे समय शुरू की गई है जदों भारत 2030 दीआं राष्ट्रमंडल खेडां की तैयारी कर रहा है ते आस्ट्रेलिया 2032 दे ब्रिस्बेन ओलंपिक की मेजबानी की तैयारी कर रहा है। इस मौके क्रिकेट जगत लई एक महत्वपूर्ण ऐलान भी किया गया। आस्ट्रेलिया की मर्दां की बिग बैश लीग का उद्घाटनी मैच इस साल दसंबर विच चेन्नई विखे होगा। प्रधानमंत्री नरेंद्र मोदी अपने 3 देशों के दौरे के तीजे ते आखिरी गेड से अज न्यूजीलैंड के ऑकलैंड पहुंच रहे हैं। श्री मोदी अपने न्यूजीलैंड के हमरुतबा क्रिस्टोफर लक्सन नाल गलबात करेंगे। दोवें नेता समुचे दुवल्ले संबंधां दा जायजा लैणगे, जिस विच पिछले 2 सालां विच महत्वपूर्ण प्रगति हुई है, खास करके व्यापार ते वणज ते रख्या खेतरां च। न्यूजीलैंड की यह यात्रा 40 सालां च किसी भारतीय प्रधानमंत्री की पहली यात्रा होगी। श्री मोदी मुख व्यापारक ते खेड शख्सियतां नाल भी गलबात करनगे। भारत ते न्यूजीलैंड दरमियान मौजूद मजबूत लोगों के संबंधां दे चलकारे वजों प्रधानमंत्री इस यात्रा दौरान भारतीय प्रवासियों के एक वड्डे इकट्ठ नूं भी संबोधन करनगे। महाराष्ट्र के मुख्यमंत्री देवेंद्र फडणवीस ने सूबे लई 160 सिविल जाबते का खरड़ा तैयार करने वास्ते सर्वोच्च अदालत के सेवामुक्त जज रंजन देसाई की ਅਗਵਾਈ ਹੇਠ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤੈ। ਉਨਾਂ ਨੇ ਕੱਲ ਮਹਾਰਾਸ਼ਟਰ ਵਿਧਾਨ ਸਭਾ 'ਚ ਇਹ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਦਰਜ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਮੁਤਾਬਕ ਹਰੇਕ ਰਾਜ ਨੂੰ ਇਕ ਸਨਮਾਨ ਸਿਵਲ ਜ਼ਾਬਤਾ ਲਾਗੂ ਕਰਨ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਏ। ਉਨਾਂ ਕਿਹਾ ਕਿ ਇਸ ਵਿਵਸਥਾ ਮੁਤਾਬਕ ਸੁਬਾ ਸਰਕਾਰ ਨੇ 2026 ਦੇ ਬਜਟ ਇਜਲਾਸ ਦੌਰਾਨ ਇਕ ਸਨਮਾਨ ਸਿਵਲ ਜ਼ਾਬਤਾ ਲਾਗੂ ਕਰਨ ਲਈ ਇਕ ਕਮੇਟੀ ਦਾ ਗਠਨ ਕੀਤੈ। ਇਹ ਕਮੇਟੀ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਰਿਪੋਰਟ ਦੇ ਆਧਾਰ ਤੇ ਸਰਕਾਰ ਆਉਂਦੇ ਸਰਦੀਆਂ ਦੇ ਇਜਲਾਸ ਦੌਰਾਨ ਨਾਗਪੁਰ ਵਿਚ ਵਿਧਾਨ ਸਭਾ ਦੇ ਦੋਵਾਂ ਸਦਨਾਂ ਦੇ ਸਾਹਮਣੇ ਇਕ ਸਮਾਨ ਸਿਵਲ ਜ਼ਾਬਤਾ ਬਿੱਲ ਪੇਸ਼ ਕਰਨ ਤੇ ਵਿਚਾਰ ਕਰ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ AIRANNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਨੀਤੀ ਆਯੋਗ ਦੇ ਮੈਂਬਰ ਡਾਕਟਰ ਜੋਰਾਮ ਅਨੀਆ ਨੇ ਨਵੀਂ ਦਿੱਲੀ ਚ ਯੂਨੀਸੇਫ ਇੰਡੀਆ ਦੇ ਨੁਮਾਇੰਦੇ ਸਿੰਥੀਆ ਮੈਕ ਕੈਫਰੀ ਅਤੇ ਉਨਾਂ ਦੇ ਵਫਦ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਬਾਲ ਵਿਕਾਸ, ਸਕੂਲੀ ਸਿੱਖਿਆ ਤੇ ਮਨੁੱਖੀ ਵਿਕਾਸ ਸਬੰਧੀ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕੀਤੀ ਗਈ। ਨੀਤੀ ਆਯੋਗ ਮੁਤਾਬਕ ਮੀਟਿੰਗ ਵਿਚ ਮੁੱਖ ਤੌਰ ਤੇ ਆਸਵੰਦ ਜ਼ਿਲ੍ਹਿਆਂ ਅਤੇ ਬਲਾਕਾਂ 'ਚ ਸੁਰੱਖਿਅਤ ਤੇ ਸਮਾਵੇਸ਼ੀ ਸਿੱਖਿਆ, ਬੁਨਿਆਦੀ ਸਾਖਰਤਾ, ਅਧਿਆਪਕਾਂ ਦੀ ਸਿੱਖਿਆ, ਵਿਦਿਆਰਥੀਆਂ ਦੀ ਭਲਾਈ ਅਤੇ ਸਾਈਬਰ ਤੇ ਡਿਜੀਟਲ ਸੁਰੱਖਿਆ ਤੇ ਗੱਲਬਾਤ ਕੀਤੀ ਗਈ। ਪੰਜਾਬ ਭਰ ਵਿਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ 11 ਜੁਲਾਈ ਤੇ 12 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹੈ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਨ੍ਹਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹੈ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰੇ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ ਤੇ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ 'ਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ ਤੇ ਮੌਜੂਦ ਰਹਿਣਗੇ। ਮੌਸਮ ਵਿਭਾਗ ਨੇ ਅੱਜ ਉਤਰਾਖੰਡ ਵਿਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਏ। ਅਗਲੇ 3 ਤੋਂ 4 ਦਿਨਾਂ ਵਿਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਏ। ਇਸ ਦੌਰਾਨ ਅੱਜ ਸਵੇਰ ਤੋਂ ਹੀ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਰਹੀ ਏ। ਉਧਰ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਲਗਾਤਾਰ ਮੀਂਹ ਪੈ ਰਿਹਾ। ਮੌਸਮ ਵਿਭਾਗ ਨੇ 5 ਜ਼ਿਲ੍ਹਿਆਂ ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿਚ ਕੁਝ ਥਾਵਾਂ ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤੈ। ਸਿਰਮੌਰ ਤੇ ਸੋਲਨ ਜ਼ਿਲ੍ਹਿਆਂ ਦੇ ਸਾਰੇ ਵਿਦਿਅਕ ਅਦਾਰੇ ਅੱਜ ਬੰਦ ਰਹੇ। ਉਤਰਾਖੰਡ ਵਿਚ ਅੱਜ ਵੀ ਭਾਰੀ ਮੀਂਹ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਏ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਏ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹੈ ਕਿ ਸਰਕਾਰ E85 ਈਂਧਨ ਲਿਆਉਣ ਦੀ ਯੋਜਨਾ ਬਣਾ ਰਹੀ ਏ ਜੋ ਮਿਆਰੀ E20 ਪੈਟਰੋਲ ਅਤੇ ਕਰੀਬ 20 ਰੁਪਏ ਫੀ ਲੀਟਰ ਸਸਤਾ ਹੋਵੇਗਾ। ਉਨਾਂ ਕਿਹਾ ਕਿ E85 ਸਿਰਫ਼ ਉਨਾਂ ਵਾਲਾਂ ਲਈ ਉਪਲਬਧ ਹੋਵੇਗਾ ਜੋ ਖਾਸ ਤੌਰ ਤੇ ਇਸ ਈਂਧਨ ਦੀ ਵਰਤੋਂ ਕਰਨ ਲਈ ਤਿਆਰ ਕੀਤੇ ਗਏ ਨੇ। ਭਾਰਤ ਤੇ ਨਿਊਜ਼ੀਲੈਂਡ 2026 'ਚ ਆਪਣੇ ਖੇਡ ਸਬੰਧਾਂ ਦੇ 100 ਸਾਲਾ ਜਸ਼ਨ ਮਨਾ ਰਹੇ ਨੇ। ਹਾਕੀ ਨਾਲ ਸ਼ੁਰੂ ਹੋਈ ਇਹ ਯਾਤਰਾ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਤੇ ਸਹਿਯੋਗ ਦਾ ਇਕ ਮਜ਼ਬੂਤ ਮਾਧਿਅਮ ਬਣੀ ਹੋਈ ਹੈ। ਵੇਰਵੇ ਨਾਲ ਇਕ ਰਿਪੋਰਟ।
0: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡ ਸਬੰਧ 1926 ਵਿਚ ਸ਼ੁਰੂ ਹੋਏ ਸਨ ਜਦੋਂ ਭਾਰਤੀ ਫੌਜ ਦੀ ਹਾਕੀ ਟੀਮ ਨੇ ਨਿਊਜ਼ੀਲੈਂਡ ਦਾ ਦੌਰਾ ਕੀਤਾ ਸੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਵੀ ਇਸ ਇਤਿਹਾਸਿਕ ਟੀਮ ਦਾ ਹਿੱਸਾ ਬਣੇ। ਇਸ ਦੌਰੇ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਮੰਨਿਆ ਜਾਂਦਾ ਅਤੇ ਇਹੀ ਉਹ ਥਾਂ ਸੀ ਜਿੱਥੇ ਉਨ੍ਹਾਂ ਨੇ ਆਪਣੇ ਬੇਮਿਸਾਲ ਹਾਕੀ ਹੁਨਰ ਤੋਂ ਦੁਨੀਆਂ ਨੂੰ ਜਾਣੂ ਕਰਵਾਇਆ। ਇਕ ਸਦੀ ਬਾਅਦ ਵੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਬੰਧ ਮਜ਼ਬੂਤ ਹੁੰਦੇ ਜਾ ਰਹੇ ਨੇ। ਇਸ ਸਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਕਲੈਂਡ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ ਹਰਾ ਕੇ FIH ਮਹਿਲਾ ਨੇਸ਼ਨਜ਼ ਕੱਪ ਜਿੱਤਿਆ। ਹਾਕੀ ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ 1976 ਦੇ ਓਲੰਪਿਕ ਸੋਨ ਤਮਗਾ ਜੇਤੂ ਰਮੇਸ਼ ਪਟੇਲ ਨੇ ਆਕਾਸ਼ਵਾਣੀ ਨਾਲ ਇਕ ਵਿਸ਼ੇਸ਼ ਇੰਟਰਵਿਊ 'ਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਊਜ਼ੀਲੈਂਡ ਫੇਰੀ ਦੋਵਾਂ ਦੇਸ਼ਾਂ ਵਿਚਕਾਰ ਖੇਡ ਸਹਿਯੋਗ ਨੂੰ ਨਵੀਂ ਪ੍ਰੇਰਣਾ ਦੇਵੇਗੀ।
4: Yeah, you know, obviously they're coming for the free trade agreement signing, and that's very significant, of course. But to have sport involved as well, because I think that's very important, because it ties countries together. We play against each other both here in India and in New Zealand.
0: ਇਸ 100 ਸਾਲਾਂ ਦੇ ਖੇਡ ਸਫ਼ਰ ਨੇ ਸਾਬਿਤ ਕਰ ਦਿੱਤਾ ਹੈ ਕਿ ਹਾਕੀ ਸਿਰਫ ਇੱਕ ਖੇਡ ਨਹੀਂ ਹੈ, ਸਗੋਂ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੋਸਤੀ, ਵਿਸ਼ਵਾਸ ਅਤੇ ਲੋਕਾਂ ਤੋਂ ਲੋਕਾਂ ਸਬੰਧਾਂ ਦਾ ਇੱਕ ਮਜ਼ਬੂਤ ਪੁਲ ਵੀ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
3: ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਦੇ ਲਾਰਡਸ ਮੈਦਾਨ ਚ ਮੇਜ਼ਬਾਨ ਇੰਗਲੈਂਡ ਖਿਲਾਫ਼ ਇਤਿਹਾਸਕ ਇਕੋ ਇਕ ਟੈਸਟ ਮੈਚ ਖੇਡੇਗੀ।